ਔਰ ਸੁਣਦੇ ਹਾਂ ਸਾਰੇ ਬੰਦੀ ਵੀਰਾਂ ਨਾਲ ਔਰ ਡੀ ਐਸ ਪੀ ਸਾਹਿਬ ਨਾਲ ਇੱਕ ਬਹੁਤ ਹੀ ਪਿਆਰਾ ਜਿਹਾ ਸੌਂਗ ਦੇਸ਼ ਭਗਤੀ ਦਾ। ਹਾਂਜੀ